ਇੱਕ ਹੋਰ ਗੀਤ ਲਾਉਣਾ ਆ ਫੇਰ ਗੱਲ ਕਰਦੇ ਆ ਤੁਹਾਡੇ ਨਾਲ ਫੇਰ ਜਿਹੜਾ ਤੁਹਾਡਾ ਗੀਤ ਹੋਇਆ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਫੇਰ 815-8100 ਤੇ ਮੈਨੂੰ ਫੋਨ ਕਰ ਲੈਣਾ ਤੁਸੀਂ ਫੇਰ ਆਪਾਂ ਤੁਹਾਡੇ ਗੀਤ ਵੀ ਲਾ ਦਿੰਦੇ ਹਾਂ ਹੁਣ ਮੇਰਾ ਮਕਸਦ ਹੈ ਵੀ ਤੁਹਾਨੂੰ ਆਪਾਂ ਇੰਟਰਟੇਨ ਕਰੀਏ ਬਸ ਆਹ ਲਓ

0: ਚਲੋ ਇੱਕ ਗੀਤ ਹੁਣ ਉਹ ਲਾ ਦਈਏ ਜਿਹੜੇ ਕਲਾਕਾਰਾ ਇੱਥੇ 25 ਜੁਲਾਈ ਨੂੰ ਪਹੁੰਚ ਰਹੀ ਹੈ ਸੋ 25 ਜੁਲਾਈ ਨੂੰ ਇਹ ਕਲਾਕਾਰਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਬੀਬੀਆਂ ਭੈਣਾਂ ਦੇ ਲਈ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਪਹੁੰਚ ਰਹੀ ਹੈ ਗੁਰਲੇਜ਼ ਅਖਤਰ ਮੇਰੀ ਮੁਰਾਦ ਹੈ ਅਤੇ ਨਾਲ ਨਾਲ ਕੁਲਵਿੰਦਰ ਕਹਿਲੀ ਹੋਣੇ ਵੀ ਉਹਨਾਂ ਦੇ ਨਾਲ ਪਹੁੰਚ ਰਹੇ ਨੇ ਅਤੇ ਲਓ ਫਿਰ ਇਸ ਗੀਤ ਦਾ ਵੀ ਆਨੰਦ ਮਾਣਦੇ ਹਾਂ ਫੇਰ ਕਰਦੇ ਹਾਂ ਹੋਰ ਗੱਲ ਆ ਜਾਓ ਜੀ
1: ਦੇਖਿਓ ਕਿੰਨਾ ਸੋਹਣਾ ਮਾਹੌਲ ਬਣਿਆ ਆਪਾਂ ਦੋਨੇ ਰਲ ਕੇ ਮਾਈਆ ਗਾਈਏ ਅੱਜ
2: ਚਲੋ ਹੋ ਜਾਏ ਫਿਰ ਮਾਈਆ ਅੱਜ
1: ਹੋ ਜਾਏ ਫਿਰ
2: ਆ ਜਾਓ ਸੋਹਣਿਓ ਕਰੀਏ ਫਿਰ ਸ਼ੁਰੂ ਮਾਈਆ

ਜੀ ਬਿਲਕੁਲ ਜੀ ਇਹ ਕਲਾਕਾਰ ਇੱਥੇ ਪਹੁੰਚ ਰਹੇ ਨੇ ਦੋਨੇ ਹੀ ਜਿਹੜਾ ਕਿ SBS ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਇੱਥੇ ਜਿਹੜਾ ਮੇਲਾ ਹੋਣਾ ਜੀ ਬੀਬੀਆਂ ਭੈਣਾਂ ਦੇ ਲਈ ਉਹਨਾਂ ਦੇ ਲਈ ਇਹ ਦੋਨੇ ਕਲਾਕਾਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਆ ਤੇ ਤੁਸੀਂ ਵੀ ਆਪਣਾ ਸਮਾਂ ਜ਼ਰੂਰ ਕੱਢਣਾ ਚਲਾਓ ਫਿਰ ਹੁਣ ਇੱਕ ਹੋਰ ਗੀਤ ਚਲਾ ਦਈਏ ਜਿਸ ਦੀ ਫਰਮਾਇਸ਼ ਕੁਝ ਮਿੱਤਰ ਕਰ ਰਹੇ ਸਨ ਸੋ ਮੈਂ ਕਿਹਾ ਵੀ ਤੁਹਾਡਾ ਸਮਾਂ ਨਾ ਬਹੁਤਾ ਮੈਂ ਲਵਾਂ ਤੇ ਮੈਂ ਗੀਤ ਤੁਹਾਡੇ ਜਿਹੜੇ ਉਹ ਚਲਾ ਦਿਆਂ ਆ ਲਓ ਫਿਰ

ਚਲੋ ਮਿੱਤਰੋ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਛੁੱਟੀਆਂ ਤੁਹਾਡੇ ਕੋਲੋਂ ਲੈਣੀਆਂ ਪੈਣੀਆਂ ਤੇ ਫਿਰ ਹੁਣ ਅਗਲੇ ਹਫ਼ਤੇ ਫਿਰ ਇਸੇ ਹੀ ਪਲੇਟਫਾਰਮ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ। ਵੈਸੇ ਫੇਸਬੁੱਕ ਦੇ ਉੱਤੇ ਹਾਜ਼ਰੀ ਜਿਹੜੀ ਉਹ ਲੱਗਦੀ ਰਹਿੰਦੀ ਹੈ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ। ਤੇ ਮੌਸਮ ਠੀਕ ਠਾਕ ਹੈ, ਮੌਸਮ ਕਹਿੰਦੇ ਜੀ ਭਾਈ ਵੀਰਵਾਰ ਨੂੰ ਕਹਿੰਦੇ ਥੋੜ੍ਹੇ ਜਿਹਾ ਜ਼ਿਆਦਾ ਬੱਦਲ ਹੋਣੇ ਆ ਤੇ ਸ਼ਨਿਚਰਵਾਰ ਨੂੰ ਵੀ ਬੱਦਲਬਾਜ਼ੀ ਹੋ ਸਕਦੀ ਹੈ, ਕਿਤੇ ਕਿਤੇ ਸ਼ਹਿਰ ਬੂੰਦਾਬਾਂਦੀ ਹੋ ਜਾਵੇ, ਪਰ ਜਿਹੜਾ ਮੌਸਮ ਆ ਉਹ ਬਸ ਰਲਿਆ ਮਿਲਿਆ ਜਿਹਾ ਰਹਿਣਾ, ਇਹਦੇ ਵਿੱਚ ਧੁੱਪ ਅਤੇ ਵਿੱਚ ਛਾਂ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਰਹਿਣਾ ਆ ਪੂਰਾ ਹਫ਼ਤਾ। ਹਾਂ ਟੈਂਪਰੇਚਰ ਯਾਨੀ ਕਿ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਬੜੌਤੀ ਹੋ ਗਈ ਹੈ, ਯਾਨੀ ਕਿ 17-18 ਡਿਗਰੀ ਕਹਿੰਦੇ ਦਿਨ ਦਾ ਰਹਿਣਾ ਹੈ ਅਤੇ 8-9-10 ਦੇ ਵਿੱਚ ਦੋ ਚਾਰ ਦਿਨ ਜਿਹੜਾ ਇਹ ਜਿਹੜਾ ਸ਼ਾਮ ਦਾ ਇਹ ਪ੍ਰੋਗਰਾਮ ਜਿਹੜਾ ਰਹਿਣਾ ਜੀ ਤਾਪਮਾਨ ਜਿਹੜਾ ਆ। ਸੋ ਖੈਰ ਰਲਾ ਮਿਲਾ ਕੇ ਠੀਕ ਠਾਕ ਹੈ, ਯਾਨੀ ਕਿ ਵਧੀਆ ਮੌਸਮ ਆ। ਚਲੋ ਅਤੇ ਚਲੋ ਫਿਰ ਚੱਲਦੇ ਚੱਲਦੇ ਤੁਹਾਡੀ ਸੇਵਾ ਦੇ ਵਿੱਚ ਇਹ ਗੀਤ ਛੱਡ ਕੇ ਜਾ ਰਹੇ ਹਾਂ ਜੀ। ਤੁਸੀਂ ਆਪਣਾ ਖਿਆਲ ਰੱਖਣਾ ਅਤੇ ਪੰਜਾਬ ਪੰਜਾਬੀਅਤ ਜਿੱਥੇ ਵੀ ਵੱਸਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪੰਜਾਬੀ ਜ਼ਿੰਦਾਬਾਦ। ਅਤੇ ਇਸ ਪਲੇਟਫਾਰਮ ਤੋਂ ਫਿਰ ਮੁੜ ਹਾਜ਼ਰ ਹੋਵਾਂਗੇ ਤੁਹਾਡੇ ਲਈ। ਬਹੁਤ ਸ਼ੁਕਰੀਆ, ਅਗਲੇ ਹਫ਼ਤੇ ਧੰਨਵਾਦ।

0: ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ, ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੇ ਖੁਦਾ ਵਰਗੀ, ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ, ਪੰਜਾਬੀ ਚਮਕ ਦੇ ਆਫਤਾਬ ਵਰਗੀ, ਪੰਜਾਬੀ ਨੈਣਾ ਦੇ ਨੀਰ ਵਰਗੀ, ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ। ਭੁੱਲ ਕੇ ਵੀ ਨਾ ਇਸਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ। ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ। ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ। ਧੰਨਵਾਦ ਜੀ। ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ।
1: Love Biffles, taking the dog out for our nails.
2: Sparkling waters.
3: The harbour is absolutely amazing.
2: Green city.
4: I think is evergreen.
2: Different cultures.
5: And many languages and the enrichment through all the different cultures, faiths.
6: Auckland is very multicultural.
7: It's home and something's always happening.
2: It's home. Loving Auckland, our diverse city. planetaudio.org.nz.
8: Nocta Punjab will be back at the same time of 3:15 next week with more news and current affairs in Punjabi. This is Community Access Radio Station Planet FM, radio and podcasts by and for Auckland's diverse communities. Find out more about us, including how you can make your own program at planetaudio.org.nz.